0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ

ਤੁਮ ਸੁਣ ਰਹੇ ਹਾਂ 90.0 ਮੈਗਾਹਰਟਜ਼ ਪਾ ਰੇਡੀਓ ਵਿਤਸਤਾ ਅੰਬਾਲੇ ਕਾ ਆਪਣਾ ਰੇਡੀਓ ਸੁਣਦੇ ਰਹੋ ਆਪਣੇ ਪਸੰਦ ਕੇ ਗਾਣੇ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ

0: ਤੁਮ ਸੁਣ ਰਹੇ ਹਾਂ 90.0 ਮੈਗਾ ਆਰਟਸ ਰੇਡੀਓ ਵਿਤਸਤਾ ਅੰਬਾਲੇ ਕਾ ਆਪਣਾ ਰੇਡੀਓ ਸੁਣਦੇ ਰਹੋ ਆਪਣੇ ਪਸੰਦ ਕੇ ਗਾਣੇ।
1: You are listening 90.0 FM, Radio Vitasta, Hamsafar Zindagi Ka.

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ ਸੁਣ ਮੇਰੇ ਦਿਲਦਾਰਾ ਮੈਨੂੰ
0: 90.0 ਮੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੇ

ਮਨ ਖਾਤਰ ਹਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ ਔਰ ਆਪਣਾ ਮੂਡ ਕਰ ਲਿਓ ਓਨ ਸੈਟ ਕਰ ਦਿਓ 90.0 ਓਨ ਯੂਰ ਫੋਨ ਔਰ ਮਲੈ ਦਿਓ 7056413010 ਪਾ ਫੋਨ।